0: चोरी डकैती कैसे हुई? अरे चोरी कोई और करे, सबूत कोई और दे।
1: In news just coming in, trouble appears to be mounting for Diljit Dosanjh's controversial film Satluj. Advocate Vineet Jindal has now approached the Ministry of Home Affairs alleging that the film spreads misinformation and promotes sympathy for terrorism, violent extremism and separatist ideology, according to him, which is linked to Punjab's insurgency era of the 1980s and 90s. In his complaint, Jindal has sought the registration of an FIR against actor Dosanjh and the film's director and the streaming platform. We have Nupur now joining me live. More trouble, Nupur, for Diljit Dosanjh as well as the cast and the movie. The latest complaint adds to the growing controversy surrounding the film already.
2: Well, Vedika, the main allegation that the lawyer Vineet Jindal has made in his letter to MHA seems to suggest that the movie was released without implementing the cuts recommended by the CBFC. Now, the letter which has been addressed to the MHA reads that despite several cuts suggested by the CBFC, and the petition was further filed against them by the filmmakers in Bombay High Court. However, that was withdrawn. Now, the lawyer in his letter to the MHA has alleged that they have changed the name of the movie from Punjab 1985 to Satluj, but they have not implemented the cuts suggested by the CBFC. So this is the basic grounds on which he is seeking action against the filmmakers and Diljit Dosanjh, alleging that his movie is a kind of spreading and promoting the Khalistani ideology and communal can in fact instigate communal violence as well. So this is the letter, crux of the letter that has been written to the MHA. However, it remains to be seen whether the MHA would actually act on it or whether there is any evidence to back it.
1: Nupur, as always, thanks for joining me here on Breaking Ground. Now, after years of delays and controversy, Diljit Dosanjh's long-awaited film Punjab 95, which was released on Z5 under the new title Satluj, has been taken down from the streaming platform in India. As per sources, the decision to take down Satluj was taken after careful review. The film had earlier applied for a theatrical release but was not approved in the form in which it was submitted. Sources say concerns were raised over certain portions of the film. Dosanjh has broken his silence on the ban with a cryptic social media post stating, and I quote him here, "I challenge darkness." He also said that now the film will not be stopped and Kalra's voice cannot be silenced. Politics has also broken out over the move, with Akali Dal chief calling it an assault on collective memory.
3: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇੱਦਾਂ ਹੋ ਸਕਦੀ ਹੈ, ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ, ਤਾਂ ਕੋਈ ਸ਼ੌਕ ਵਾਲੀ ਗੱਲ ਨਹੀਂ। ਜਿਹੜਾ ਲੱਗਦਾ ਹੀ ਸੀ ਵੀ ਯੈਸ, ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲ੍ਹਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ, ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ, ਇਹਦਾ ਕੋਈ ਆਈਡੀਆ ਨਹੀਂ ਸੀ। ਪਰ ਇੰਨਾ ਕੁ ਮੈਨੂੰ ਸੀਗਾ, ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ। ਇਹ ਡੇ ਵਨ ਤੋਂ ਹੀ ਸੀਗਾ, ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ। ਜੇ ਦੱਸ ਕੇ ਰਿਲੀਜ਼ ਕਰਦੇ, ਦੋ ਦਿਨ ਪਹਿਲਾਂ ਪ੍ਰਮੋਟ ਕਰਦੇ, ਫਿਰ ਤਾਂ ਫਿਰ ਨਹੀਂ ਸੀ ਲੱਗਣੀ। ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ।
4: ਦੇਖੀਏ, 90 ਕੇ ਦਸ਼ਕ ਮੇਂ ਪੰਜਾਬ ਮੇਂ ਹਿੰਸਾ ਵੀ ਹੋਈ ਔਰ ਹਿੰਸਾ ਕੇ ਨਾਮ ਪਰ ਬੇਗੁਨਾਹੋਂ ਕਾ ਕਤਲ ਵੀ ਹੋਇਆ, ਉਨਕੋ ਮਾਰਾ ਵੀ ਗਿਆ, ਪੁਲਿਸ ਕੇ ਦੁਆਰਾ ਮਾਰਾ ਗਿਆ। ਔਰ ਜਿਨ ਪੁਲਿਸ ਵਾਲੋਂ ਨੇ ਉਸਕੇ ਖਿਲਾਫ਼ ਵਿਰੋਧ ਮੇਂ ਖੜੇ ਹੋਕਰ ਕਿਹਾ ਕਿ ਯੇ ਆਪ ਗਲਤ ਕਰ ਰਹੇ ਹੈ, ਉਨ ਐਸੇ 2000 ਪੁਲਿਸ ਵਾਲੋਂ ਕੋ ਵੀ ਮਾਰਾ ਗਿਆ। ਜਸਵੰਤ ਸਿੰਘ ਖਾਲਰਾ ਨੇ ਵੇ ਸਾਰਾ ਵਿਸ਼ਾ ਉਠਾਇਆ ਥਾ, ਔਰ ਬਾਅਦ ਮੇਂ ਜਸਵੰਤ ਸਿੰਘ ਖਾਲਰਾ ਕੀ ਹੀ ਮ੍ਰਿਤਯੂ ਸੰਗਤ ਤਰੀਕੇ ਸੇ ਹੋ ਗਈ। ਔਰ ਇਹ ਜੋ ਅਬ OTT ਪਲੇਟਫਾਰਮ ਪੇ ਫਿਲਮ ਰਿਲੀਜ਼ ਹੋਈ ਹੈ ਪੰਜਾਬ 95 ਕੀ ਜਗ੍ਹਾ, ਉਸਕਾ ਨਾਮ ਨਿਆ ਸਤਲੁਜ ਰੱਖ ਦਿਆ ਗਿਆ ਹੈ। ਅਪੇਕਸ਼ਾ ਕਰਤੇ ਹੈ ਕਿ ਲੋਕ ਇਸ ਬਾਤ ਕੋ ਯਾਦ ਰੱਖੇਂਗੇ, ਔਰ ਜੋ ਸੰਸਥਾਏ ਹੈ, ਜੋ ਸਰਕਾਰੇ ਹੈ, ਉਹ ਇਸ ਪੇ ਚਿੰਤਾ ਕਰਤੇ ਹੋਏ ਜੋ ਜ਼ਖਮ ਹਰੇ ਹੈ ਉਨਕੋ ਭਰਨੇ ਕੀ ਕੋਸ਼ਿਸ਼ ਕਰੇਂਗੇ।
1: In news from West Bengal, politics has intensified over the death of an 11-year-old girl in West Bengal's Boroipur. Trinamool Congress has accused the BJP of trying to block the chief minister's visit, calling it an attack on democratic rights. Mamata Banerjee alleged she was prevented from meeting the victim's family, claiming heavy police deployment and barricades were used to restrict her movement. She called the incident shocking and said the situation has become dangerous, raising serious concerns over women's safety in the state.

0: Right, so those are the reactions coming in. In fact, Amrinder Raja warring, really downplaying the internal conflict that is brewing in within the Congress in the state of Punjab. But let me go straight to Gurpreet on this. Gurpreet, the conflict within Punjab Congress seemed to be intensifying with Channi Randhawa faction deciding to boycott Punjab Congress programs attended by state party chief Amrinder Singh Raja, warring until he's removed from the post of Punjab Congress president. But we just heard Raja warring there. He has completely downplayed this tussle and goes on to say that Congress is united in Punjab.
1: Yes, this is the reaction which we have got from Amrinder Singh Raja Wadding. He has already said that there is no differences within the party and party is united. But if we can see the sequence of event, we have seen Charanjit Singh Channi, the former chief minister of Punjab. He has already held today again meeting in which we have seen the top leader of Punjab Congress, Sukhjinder Singh Randhawa, Pargat Singh, and other leaders has also joined Channi camp. What we have learned from the sources also, most of the leaders, they are going to meet party high command in Delhi, where as we have seen the Punjab in charge Bhupesh Baghel is also coming to Chandigarh, where he's going to hold marathon meeting with all the workers to just understand what are the difference between both the camps, Charanjit Singh Channi as well as Amrinder Singh Raja Wadding camp. So it's a very, very challenging for Congress how to deal the situation, because this rift and this infighting which is going on between the camp of Charanjit Singh Channi as well as Amrinder Singh Raja Wadding, that has already been intensified, and a lot of workers and a lot of Congress leaders, they are trying to mount a lot of pressure on the party high command. What we have learned from the sources within the Congress, the way they are mounting pressure on the party high command, saying that they will boycott all the program which will be held by Amrinder Singh Raja Wadding, that seems it's a pressure tactics from Charanjit Singh Channi's camp to mount a pressure on party high command so that they will revisit the decision which they have earlier taken. Because we have seen when the first meeting had been held at Morinda, where the former chief minister of Punjab, Charanjit Singh Channi, he has called all the top leaders and they discussed all the political strategy, how they are going to mount pressure on the party high command, that Charanjit Singh Channi,
0: right, so seeming
1: should be
0: escalation there of the internal rebellion within the Congress party is what we are seeing. Gurpreet, thank you for bringing all those details. Let's shift our focus now. After years of delays and controversy, Diljit Dosanjh's long-awaited film Punjab 95, which was released on Zee5 under the new title Satluj, has been taken down from the streaming platform in India. As per sources, the decision to take down Satluj was taken after a careful review. The film had earlier applied for a theatrical release but was not approved in the form in which it was submitted. Sources say concerns were raised over certain portions of the film. Diljit has now broken his silence on the ban of this film with a cryptic social media post saying, "I challenge darkness." He also said that now film will not be stopped and Kalra's voice cannot be silenced. Advocate Vineet Jindal has now approached the Ministry of Home Affairs alleging that the film spreads misinformation and promotes sympathy for terrorism. Let's get you some reactions.
2: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇੱਦਾਂ ਹੋ ਸਕਦੀ ਹੈ, ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ, ਤੋ ਕੋਈ ਸ਼ੌਕ ਵਾਲੀ ਗੱਲ ਨਹੀਂ। ਜਿਹੜਾ ਲੱਗਦਾ ਹੀ ਸੀ ਵੀ ਯੈਸ, ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲ੍ਹਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ, ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ, ਇਹਦਾ ਕੋਈ ਆਈਡੀਆ ਨਹੀਂ ਸੀ। ਪਰ ਇੰਨਾ ਕੁ ਮੈਨੂੰ ਸੀਗਾ, ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ। ਇਹ ਡੇ ਵਨ ਤੋਂ ਹੀ ਸੀਗਾ, ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ। ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ, ਫਿਰ ਤਾਂ ਫਿਰ ਨਹੀਂ ਸੀ ਲੱਗਣੀ। ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ।
3: ਦੇਖੀਏ, 90 ਕੇ ਦਸ਼ਕ ਮੇ ਪੰਜਾਬ ਮੇ ਹਿੰਸਾ ਵੀ ਹੋਈ ਔਰ ਹਿੰਸਾ ਕੇ ਨਾਮ ਪਰ ਬੇਗੁਨਾਹੋਂ ਕਾ ਕਤਲ ਵੀ ਹੁਆ, ਉਨਕੋ ਮਾਰਾ ਵੀ ਗਿਆ, ਪੁਲਿਸ ਕੇ ਦੁਆਰਾ ਮਾਰਾ ਗਿਆ, ਔਰ ਜਿਨ ਪੁਲਿਸ ਵਾਲੋ ਨੇ ਉਸਕੇ ਖਿਲਾਫ਼ ਵਿਰੋਧ ਮੇ ਖੜੇ ਹੋਕਰ ਕਿਹਾ ਕਿ ਯੇ ਆਪ ਗਲਤ ਕਰ ਰਹੇ ਹੈ, ਉਨ ਐਸੇ 2000 ਪੁਲਿਸ ਵਾਲੋਂ ਕੋ ਵੀ ਮਾਰਾ ਗਿਆ। ਜਸਵੰਤ ਸਿੰਘ ਖਾਲਰਾ ਨੇ ਵੇ ਸਾਰਾ ਵਿਸ਼ਾ ਉਠਾਇਆ ਥਾ, ਔਰ ਬਾਅਦ ਮੇ ਜਸਵੰਤ ਸਿੰਘ ਖਾਲਰਾ ਕੀ ਹੀ ਮ੍ਰਿਤਯੂ ਸੰਗਤ ਤਰੀਕੇ ਸੇ ਹੋ ਗਈ। ਔਰ ਯੇ ਜੋ ਅਬ OTT ਪਲੇਟਫਾਰਮ ਪੇ ਫਿਲਮ ਰਿਲੀਜ਼ ਹੋਈ ਹੈ ਪੰਜਾਬ 95 ਕੀ ਜਗ੍ਹਾ ਉਸਕਾ ਨਾਮ ਨਿਆ ਸਤਲੁਜ ਰੱਖ ਦਿਆ ਗਿਆ ਹੈ। ਅਪੇਕਸ਼ਾ ਕਰਤੇ ਹੈ ਕਿ ਲੋਕ ਇਸ ਬਾਤ ਕੋ ਯਾਦ ਰੱਖੇਂਗੇ।

0: Welcome back. Some breaking news now coming in on Diljit Dosanjh's latest film, Satluj. It's been leaked on social media. Satluj has been leaked after the film was removed from the OTT platform, Z5. Fans shared the downloaded version. Remember, this long-awaited film originally, Punjab 95, was released on Z5 under the new title Satluj, but it was taken down from the streaming platform over concerns. It is based on human rights activist Jaswant Singh Kalra, who documented extrajudicial killings in Punjab during the years of militancy, and there was concern over that, and now it has been leaked online. Let's go across to Abira for more. Abira, give us the details. The film has been leaked online, this after it was taken off Z5.
1: Yes, absolutely. We know that within 48 hours that the film dropped on Z5, it was taken down. And since then, there have been a huge leak of this film. There have copyright issues. This, we all know, under copyright section 1957, it is illegal to distribute a film illegally, copyrighted, and make it available. But it is happening. We have seen the kind of response the film has got in that 48 hours. People have downloaded the film and now people are leaking it out on social media. So much so that on social media, people are actually going and saying, if you need the film, I have it, just DM me. So it's that open and it's all over. Anybody can watch it anywhere. But yes, it is piracy and Satluj has been leaked all over social media.
0: All right, Abira, thanks so much for joining us. So that is the latest development in Diljit Dosanjh's film. Remember, after years of delays and controversies, the long-awaited film Punjab 95, starring Diljit Dosanjh, was released on Z5 under a new title, Satluj. But it was then taken down from the streaming platform in India. According to sources, the decision to take down the film was after a careful review. The film had earlier applied for theatrical release, but was not approved in the form in which it was submitted. Sources say concerns were raised over certain portions of the film. I know the emotions, the nature of it, the subject with which it was dealing with. Diljit Dosanjh broke his silence as well on the Satluj ban with a cryptic social media post saying, "I challenge darkness." He also said, "Now the film will not be stopped and Kalra's voice cannot be silenced." That is the human rights activist on which his character in the film is based. Advocate Vineet Jindal has now approached the Ministry of Home Affairs, alleging that the film spreads misinformation and promotes sympathy for terrorism. He is the one who took up the issue against the film Satluj. And now, as we said, it's also available on social media.
2: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇਦਾਂ ਹੋ ਸਕਦੀ ਹੈ, ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ, ਤੋ ਕੋਈ ਸ਼ੌਕ ਵਾਲੀ ਗੱਲ ਨਹੀਂ। ਜਿਹੜਾ ਲੱਗਦਾ ਹੀ ਸੀ ਵੀ ਯੈਸ, ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ, ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ, ਇਹਦਾ ਕੋਈ ਆਈਡੀਆ ਨਹੀਂ ਸੀ। ਪਰ ਇੰਨਾ ਕੁ ਮੈਨੂੰ ਸੀਗਾ, ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ। ਇਹ ਡੇ ਵਨ ਤੋਂ ਹੀ ਸੀਗਾ, ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ, ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ। ਜੇ ਦੱਸ ਕੇ ਰਿਲੀਜ਼ ਕਰਦੇ ਦੋ ਦਿਨ ਪਹਿਲਾਂ ਪ੍ਰਮੋਟ ਕਰਦੇ, ਫਿਰ ਤਾਂ ਫਿਰ ਨਹੀਂ ਸੀ ਲੱਗਣੀ। ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ।
3: ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਬਣੀ ਹੋਈ ਫਿਲਮ ਸਤਲੁਜ, ਉਹਨੂੰ 2 ਦਿਨ ਬਾਅਦ ਹੀ OTT ਪਲੇਟਫਾਰਮ ਤੋਂ ਹਟਾ ਦੇਣਾ, ਇਹ ਕਾਂਗਰਸ ਦੀ ਜਿਹੜੀ ਧੱਕੇਸ਼ਾਹੀ ਦੀ ਰਾਜਨੀਤੀ ਸੀ, ਜਿਹੜੀ ਪੰਥ ਔਰ ਪੰਜਾਬ ਨਾਲ ਦਵੇਸ਼ ਦੀ ਰਾਜਨੀਤੀ ਸੀ, ਜਿਹੜੇ ਉਹਨਾਂ ਨੇ ਧੱਕੇ ਕੀਤੇ, ਉਹਨੂੰ ਮੁੜ ਦੁਹਰਾਉਣ ਦਾ ਜਿਹੜਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ, ਉਸੇ ਪਹੁੰਚ ਦੇ ਨਾਲ ਪੰਜਾਬੀਆਂ ਦੇ ਜ਼ਖਮ ਕੁਰੇਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਫਿਲਮ ਕੋਈ ਫਿਕਸ਼ਨ ਫਿਲਮ ਨਹੀਂ ਹੈ, ਇਹ ਉਦੋਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਅਤੇ CBI ਵੱਲੋਂ ਕੀਤੀ ਹੋਈ ਜਾਂਚ ਅਤੇ ਅਧਾਰਤ ਉਹਦੇ ਦਸਤਾਵੇਜ਼ਾਂ ਦੇ ਅਧਾਰਤ, ਉਦੋਂ ਦੀ ਮੀਡੀਆ ਰਿਪੋਰਟਾਂ ਦੇ ਅਧਾਰ 'ਤੇ ਇਹ ਇੱਕ ਸੱਚ ਨੂੰ ਦਿਖਾਉਂਦੀ ਹੋਈ ਇੱਕ ਡਾਕੂਮੈਂਟਰੀ ਹੈ। ਔਰ ਇਹਨੂੰ ਦਬਾ ਕੇ ਕੀ ਉਹੀ ਧੱਕੇ ਵਾਲੀ ਰਾਜਨੀਤੀ, ਔਰ ਬਾਦਲ ਜਿਹੜੀ ਸਰਕਾਰ ਹੈ ਜਿਹਨੇ ਉਦੋਂ ਉਸ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ ਸੀ, ਉਹਦੇ ਸੱਚ ਨੂੰ ਲੁਕਾਉਣ ਦੀ ਗੱਲ। ਸੋ ਇਹ ਕਾਂਗਰਸ, BJP ਔਰ ਬਾਦਲ ਕੀ ਇਹ ਇਕੱਠੇ ਰਲ ਕੇ
0: All right, with that, we'll slip into a short break. On the other side, we'll get you Monsoon Mayhem in Maharashtra. Stay with us.
4: वाह मामा क्या स्वाद है।
5: अरे मेरे राजा,
6: सबका राजा आकर मसाला।
7: आपका पार्सल फिर से हमारे घर पे आया है।
8: कुछ तो बात है इस दिल में।
9: माँ भी हमेशा अपनी मार्क मस्टर्ड ऑयल में ही खाना बनाती थी, ये आपके लिए।
8: कुछ तो बात है इस दिल में।
10: P-Mark, the mustard specialist since 1933.
11: सरसों से
12: सरसों। This is the show where we bring you all the hot and happenings from the world of entertainment and lifestyle.
13: Really?
12: Fashion that made you gag. Films that made you fangirl. Art that made it to the gram. And trends that kept us with the program. Let's get it. Hello and welcome to a brand new show. I am your host Mayank Chaudhary and this is Limelight.
14: India Inc.'s most respected names chose India Inc.'s best and brightest.
15: These kind of awards and jury lineup, you are truly giving it the right weightage.
16: I think it's heartening to see talent that there is in across India Inc.
17: We should be awarding companies and individuals who have focused not only on growth but also on bringing good governance.
18: Be part of jury and vote on the people, the men, the women, the companies in India who have the right stuff is a great opportunity for us.
19: For us, the biggest thing is trust. That's what we provide.
20: We need leaders in India that can help take India being a global superpower.
21: We've got a fantastic jury. And we've left all decisions to the wisdom of the jury.
14: Who will earn India's top business honors? Find out at the NDTV Profit Business Leadership Awards.

0: ਤਸੱਲੀ ਆ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ, ਤੁਹਾਡੇ ਕੋਲ ਆ ਫਿਲਮ, ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ, ਅਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ। ਔਰ ਮੈਂ ਇੱਕ ਵੀਡੀਓ ਦੇਖੀ, ਬਹੁਤ ਹੀ ਪਿਆਰੀ ਵੀਡੀਓ, ਕੱਲ੍ਹ ਮੈਂ ਅੱਜ ਸਵੇਰੇ ਉੱਠ ਕੇ ਦੇਖੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਮ ਨੂੰ ਦਿਖਾਇਆ ਵੀ ਜਾ ਰਿਹਾ। ਸੋ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਤੁਹਾਡੇ ਤੱਕ ਪਹੁੰਚ ਗਈ ਹੈ। ਜਿੰਨਾ ਕੰਮ ਸਾਰਿਆਂ ਨੇ ਮਿਹਨਤ ਜਿਹੜੀ ਕੀਤੀ ਸੀ, ਉਹਨਾਂ ਦਾ ਉਹ ਸਾਰੀ ਦੀ ਮਿਹਨਤ ਦਾ ਤੁਹਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਸੀ, ਅਤੇ ਉਹ ਤੁਹਾਡੇ ਤੱਕ ਪਹੁੰਚ ਚੁੱਕੀ ਹੈ। ਇਸ ਗੱਲ ਦੀ ਮੈਨੂੰ ਬਹੁਤ ਤਸੱਲੀ ਹੈ, ਸ਼ੁਕਰ ਆ ਮਹਾਰਾਜ ਦਾ, ਮੈਂ ਸਾਰਿਆਂ ਦਾ ਧੰਨਵਾਦ ਕਰਦਾ।
1: ਸੋ ਇਜ਼ ਦਿਸ ਅਬਾਊਟ ਆਰਟ, ਇਜ਼ ਇਟ ਅਬਾਊਟ ਪ੍ਰੋਪਾਗੈਂਡਾ, ਕੈਨ ਜਸਟ ਅ ਫਿਲਮ ਬੀ ਕੰਸਿਡਰਡ ਅ ਥਰੈਟ ਟੂ ਨੈਸ਼ਨਲ ਸਿਕਿਉਰਿਟੀ ਔਰ ਦ ਸੋਵਰੈਨਿਟੀ ਆਫ ਇੰਡੀਆ, ਐਂਡ ਦ ਬਿਗੈਸਟ ਕੁਐਸਚਨ ਆਫ ਇਟ ਆਲ, ਇਜ਼ ਦ ਸਟੋਰਮ ਓਵਰ ਸਤਲੁਜ ਜਸਟੀਫਾਈਡ?
2: ਪਾਰਟੀ ਜੋ ਹੈ ਨਾ, ਵੋ ਇੱਕ ਸਿਰਫ ਇਸ਼ਤਿਹਾਰੋਂ ਮੇਂ ਰਹਿਣੇ ਵਾਲੀ ਪਾਰਟੀ ਔਰ ਮੀਡੀਆ ਮੇਂ ਰਹਿਣੇ ਵਾਲੀ ਪਾਰਟੀ, ਉਸਕੇ ਪਾਸ ਕੋਈ ਪੁਖਤਾ ਚੀਜ਼ ਨਹੀਂ ਹੈ। ਪਹਿਲੀ ਬਾਤ, ਉਸਕੋ ਪੁੱਛੋ ਕਿ ਸੈਂਸਰ ਬੋਰਡ ਕਿਸਕੇ ਪਾਸ ਹੈ, ਕਾਂਗਰਸ ਕੇ ਪਾਸ ਹੈ। ਦੂਸਰੀ ਬਾਤ, ਮੈਂ ਤੋ ਇਸਕੇ ਲਈ ਇਹ ਵੀ ਕਹਿਤਾ ਹੂੰ ਕਿ ਜਬ ਪਹਿਲੇ ਸੈਂਸਰ ਬੋਰਡ ਤੇ ਪਿਕਚਰ ਕੋ ਪਾਸ ਕੀਆ, ਫਿਰ ਰਿਮੂਵ ਨਹੀਂ ਕਰਨਾ ਚਾਹੀਦਾ। ਫਿਰ ਸੈਂਸਰ ਬੋਰਡ ਨੇ ਫਿਰ ਇਹ ਇਸਕੇ ਪਿੱਛੇ ਕੋਈ ਸਾਜਿਸ਼ ਹੈ, ਪਹਿਲੇ ਪਿਕਚਰ ਲਗਾ ਦੀ ਅਬ ਉਤਾਰ ਲਈ, ਹਮ ਤੋ ਇਸ ਬਾਤ ਕੀ ਨਿੰਦਿਆ ਕਰਤੇ ਹੈ, ਇਹ ਬਾਤ ਨਹੀਂ ਹੋਣੀ ਚਾਹੀਏ।
3: ਕਸ਼ਮੀਰ ਫਾਈਲ ਜੈਸੀ ਫਿਲਮੋਂ ਸੇ, ਕੇਰਲਾ ਫਾਈਲ ਜੈਸੀ, ਧੁਰੰਧਰ ਜੈਸੀ ਫਿਲਮੋਂ ਸੇ, ਦੂਸਰੀ ਤਰਫ ਜੋ ਪੰਜਾਬ ਮੈਂ ਪ੍ਰਸ਼ਾਸਨ ਕਾ ਅਤਿਆਚਾਰ ਹੁਆ ਹੈ, ਪੰਜਾਬ ਕੇ ਲੋਕੋਂ ਕਾ ਕਤਲੇਆਮ ਹੁਆ ਹੈ, ਵੋ ਸੱਚਾਈ ਦਿਖਾਨੇ ਸੇ ਡਰਤੀ ਹੈ। ਔਰ ਜਸਵੰਤ ਸਿੰਘ ਖਾਲੜਾ ਜੋ ਦੇਸ਼ ਕੇ ਸੰਵਿਧਾਨ ਕੇ ਆਧਾਰ ਪਰ, ਕਾਨੂੰਨ ਕੇ ਆਧਾਰ ਪਰ ਲੋਕੋਂ ਕੋ ਨਿਆਂ ਦੇਣਾ ਦਿਲਾਨਾ ਚਾਹਤੇ ਥੇ, 25,000 ਲੋਕੋਂ ਕੀ ਲਾਸ਼ੋਂ ਕੀ ਉਨ੍ਹੋਂਨੇ ਇਨਵੈਸਟੀਗੇਸ਼ਨ ਕੀ, ਉਨ ਪਰ ਆਧਾਰਿਤ ਫਿਲਮ ਕੋ ਰੋਕਾ ਜਾ ਰਿਹਾ ਹੈ, ਜੇ ਪੰਜਾਬ ਕੇ ਸਾਥ ਭੇਦਭਾਵ ਹੈ।
4: ਕਿ ਸਾਡੇ ਵਾਸਤੇ, ਪੰਜਾਬੀਆਂ ਵਾਸਤੇ, ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਫਿਲਮ ਜਿਹੜੀ ਹੈ, ਇੱਕ ਉਸ ਦੀ ਜ਼ਿੰਦਗੀ ਦੇ ਉੱਤੇ ਫਿਲਮ ਹੈ ਜਿਸ ਬੰਦੇ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕੀਤਾ, ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ, ਸਾਡੀ ਹੀ ਫਿਲਮ ਤੇ ਕਿਉਂ ਪਾਬੰਦੀ ਲਾਈ ਗਈ?
5: 90 ਕੇ ਦਸ਼ਕ ਮੇਂ ਪੰਜਾਬ ਮੇਂ ਹਿੰਸਾ ਵੀ ਹੋਈ ਔਰ ਹਿੰਸਾ ਕੇ ਨਾਮ ਪਰ ਬੇਗੁਨਾਹੋਂ ਕਾ ਕਤਲ ਵੀ ਹੁਆ, ਉਨਕੋ ਮਾਰਾ ਵੀ ਗਿਆ, ਪੁਲਿਸ ਕੇ ਦੁਆਰਾ ਮਾਰਾ ਗਿਆ, ਔਰ ਜਿਨ ਪੁਲਿਸ ਵਾਲੋਂ ਨੇ ਉਸਕੇ ਖਿਲਾਫ ਵਿਰੋਧ ਮੇਂ ਖੜੇ ਹੋਕਰ ਕਿਹਾ ਕਿ ਯੇ ਆਪ ਗਲਤ ਕਰ ਰਹੇ ਹੈਂ, ਉਨ ਐਸੇ 2000 ਪੁਲਿਸ ਵਾਲੋਂ ਕੋ ਵੀ ਮਾਰਾ ਗਿਆ। ਜਸਵੰਤ ਸਿੰਘ ਖਾਲੜਾ ਨੇ ਵੈ ਸਾਰਾ ਵਿਸ਼ਾ ਉਠਾਇਆ ਥਾ, ਔਰ ਬਾਅਦ ਮੇਂ ਜਸਵੰਤ ਸਿੰਘ ਖਾਲੜਾ ਕੀ ਹੀ ਮ੍ਰਿਤਯੂ ਸੰਗਤ ਤਰੀਕੇ ਸੇ ਹੋ ਗਈ।
1: All right, and let's take that question across. Joining us now on the show, we have Kushal Mehra, author and podcaster, Ravinder Robin, a journalist, joins us along with Avishkar Singhvi, Supreme Court lawyer and analyst. But my first question is to you, Ramneek Mann, political analyst, somebody who knows a lot about Punjab, speaks a lot about Punjab. And the most common criticism I've heard all day today, that today we live in an India where a Dhurandhar can be released, a Kashmir Files can be released, a Bengal Files, a Kerala Story can be released. But why does the CBFC not want to allow this film to be released?
6: Well, that question should be shooted towards the CBFC, not towards me, as far as I'm concerned. No matter how uncomfortable the truth is, no matter how bitter the truth is, be that at his way, truth be told, this is exactly what happened in Punjab. Mm. This is the reality, this is the hard reality, this is the truth. Now, if they were taking the cover of, let's say it might incite violence or it might give fuel to fire to the Khalistanis, but what has stopped them over the last 40 years? The Khalistanis, the Pakistani ISI has been at it all the time. But we can't blame everything on them. No. Mm. The Punjab police, you know, Punjab as a matter of fact, it still continues to be a police state. Whether it's a political activist, whether it's an activist, a journalist, or a political opposition leader, the Punjab police is quick to jump into action, file cases, whether they were right or wrong, courts need to prove them. Mm. And the Honorable Supreme Court has proved that Jaswant Khalra was, killed extrajudicially. And there have been thousands of extrajudicial murders committed by the Punjab police during that era. So truth be told, I don't think there is a reason why uncomfortable truth should be hidden. As a matter of fact, there should be a truth and reconciliation commission which brings out the realities of how many Punjabis were killed, not just Sikhs, Hindus, police officers. Mm. Everyone who was killed was a Punjabi. That the truth should come out.
1: Kushal Mehra?
6: And it should be a bare open for the public to see.
1: Okay, is this the attitude of an ostrich, that if you turn a blind eye to the truth long enough, if you don't let a film be released, then maybe people will just never know?
6: Well,
7: good evening.
6: That's
7: Kushal. Am I supposed to speak? All right. Good evening, Padmaja, and good evening to everyone else. Well, I'm always on the side of freedom, so I don't understand half of the things that happen in our country. Like, we keep banning things, and we feel banning things somehow is a solution for anything. My answer on Satluj is the same that my answer was during Dhurandhar. If you don't like it, don't watch it. Mm. And if you don't like it and feel very strongly about it, make a counter argument against it and make a movie against it. But it's kind of rich coming from the politicians of Punjab. I'm not talking about the average Punjabi. I'm talking about the politicians of Punjab talking about freedom of expression. This is a state that bans religious critique of religions on a steroids version. So yeah, other than Punjabi politicians, I don't have a problem with anything. Punjabi politicians should not be talking about freedom of expression. Everything else, I support the movie's right to even be a 100% propaganda movie, because I believe that propaganda should be answered by creating another truthful version. That's all I would have to say as my opening remarks.
1: Okay, no, but do you think it is possible to make that comparison between, say, a Dhurandhar and this film, for the simple reason that here the argument of national security, look, that is at best a fictionalized version. Here you're saying it's a very sensitive time. Here you've got the portrayal of the assassination of Beyant Singh being shown in not a critical fashion. You've got the entire police force and the then chief of the police force being shown not in a flattering light. Do you think that could have dangerous repercussions for today's time?
7: No, I don't think so, because if that was the case, then religious texts and their verses would be banned the first thing in India, because religious texts peddle far more violent ideas than any movie can. And there is no natural scientific correlation between words coming out and things like this. Otherwise, religions and their absolutely kooky ideas would be banned in the first place. But having said that, I once again repeat, let's say they have made propagandist claims in the movie. I haven't yet to see the movie, so I don't know. Mm. But let's assume on the face of the argument that there are some exaggerated claims made in the movie. My rebuttal would be, let us make another movie. And you know what amazes me is, the same Punjab had a problem with Kangana Ranaut's movie. Wo propaganda tha, wo anti-Punjabi tha, wo ye tha, wo tha. तब कहां गई पंजाबियों की फ्रीडम ऑफ एक्सप्रेशन की फिलॉसफी? तब पंजाबियों को सांप सूंघ गया था? सो यू नो इट्स ऑल हिपोक्रेसी. यू नो एवरीबॉडी, यू नो जब मुझे कोई चीज अच्छी नहीं लगती है, मैं उसको बैन करना चाहता हूं. लाइक आई सेड, एन एवरेज इंडियन इज फार मोर अथॉरिटेरियन देन anything I have come across.
1: What would you say to that, Ramnik Man? The same Akali Dal which wanted a ban on Kangana Ranaut's emergency today is all for freedom of expression, because at that time you thought the film villainized Punjab, so you wanted it shut down. Today you're talking about this film deserving its time in the sun.
6: Akali Dal is full of hypocrites. Akali Dal is the party which fielded B.B. Jagir Kaur against Jaswant Singh Khalra's wife when she was contesting an election. So they have no moral standing. They have no moral ground to comment on this.
1: Mm. No, but it's not just the Akalis. It's pretty much all the parties in Punjab. Akali Dal wasn't the only one. The Congress was opposed to it. The Aam Aadmi Party was opposed to it. Everyone Congress, is opposing these films.
6: Congress will be opposed, Padmaja, because they're at the receiving end. It was a Congress chief minister. It was the Congress regime in the center. It was a Congress regime in the state. When maximum atrocities against Sikhs happened, as a matter of fact,
1: here is where you're wrong. And here is why this is so politically confusing. The Congress was opposed to the release of emergency, Kangana Ranaut. They're actually supporting this film, Ramnik Man, which is what one doesn't understand, Ravinder Singh Robin. It is perplexing that you had a chief minister, a prime minister, both from the Congress at the time in 1995 where this film is based, and yet you have the Congress asking, why is Satluj being withheld? Ravinder Singh ji.
8: Yeah. Can you repeat your question, please?
1: Yes, my question was that it's perplexing why the Congress is still on the side of Satluj, even though the atrocities or the alleged atrocities were committed at a time when the

0: just 2 days after its release. Now, as per sources, the decision to take down Satluj was taken after a careful review. The film had earlier applied for a theatrical release but was not approved in the form with which it was submitted. Sources say that the concerns were raised over certain portions of the film. Diljit Dosanjh has now broken silence since he is the main protagonist of the movie on the ban, with a cryptic social media post saying, and I quote, "I challenge the darkness." He also said that now the film will not be stopped and Kalra's voice cannot be silenced. Meanwhile, what's also happened is that advocate Vineet Jindal has now approached the Ministry of Home Affairs alleging that the film spreads misinformation and promotes sympathy for terrorism. Here is what Diljit Dosanjh has to say on the full controversy.
1: ਸ਼ੁੱਕਰਵਾਰ ਨੂੰ ਹੀ ਪਤਾ ਸੀ ਵੀ ਸ਼ਾਇਦ ਇਦਾਂ ਹੋ ਸਕਦੀ ਹੈ ਜਿਹੜੀ ਗੱਲ ਮੇਰੇ ਆਲਰੇਡੀ ਦਿਮਾਗ 'ਚ ਸੀ ਤੋ ਕੋਈ ਸ਼ੌਕ ਵਾਲੀ ਗੱਲ ਨਹੀਂ ਜਿਹੜਾ ਲੱਗਦਾ ਹੀ ਸੀ ਵੀ ਯੈਸ ਮੈਨੂੰ ਲੱਗਦਾ ਸੀ ਵੀ ਮੰਡੇ ਜਦੋਂ ਦਫ਼ਤਰ ਖੁੱਲਣਗੇ ਉਦੋਂ ਸ਼ਾਇਦ ਜਿਹੜੀ ਆ ਫਿਲਮ ਬੈਨ ਕੀਤੀ ਜਾਊਗੀ ਪਰ ਸੰਡੇ ਸ਼ਾਮ ਨੂੰ ਹੀ ਹੋ ਜੂਗੀ ਇਹਦਾ ਕੋਈ ਆਈਡੀਆ ਨਹੀਂ ਸੀ ਪਰ ਇੰਨਾ ਕੁ ਮੈਨੂੰ ਸੀਗਾ ਇਸ ਕਰਕੇ ਮੈਂ ਸ਼ਾਇਦ ਇਹ ਗੱਲ ਕੱਲ੍ਹ ਕਰ ਵੀ ਦਿੱਤੀ ਸੀ ਇਹ ਡੇ ਵਨ ਤੋਂ ਹੀ ਸੀਗਾ ਇਸੇ ਕਰਕੇ ਫਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੇ ਇਸੇ ਕਰਕੇ ਬਿਨਾਂ ਦੱਸੇ ਕਿਸੇ ਨੂੰ ਫਿਲਮ ਨੂੰ ਰਿਲੀਜ਼ ਕੀਤਾ ਜੇ ਦੱਸ ਕੇ ਰਿਲੀਜ਼ ਕਰਦੇ 2 ਦਿਨ ਪਹਿਲਾਂ ਪ੍ਰਮੋਟ ਕਰਦੇ ਫਿਰ ਤਾਂ ਫਿਰ ਨਹੀਂ ਸੀ ਲੱਗਣੀ ਪਰ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਫਿਲਮ ਜਿਹੜੀ ਉਹ ਘਰ ਘਰ ਪਹੁੰਚ ਚੁੱਕੀ ਹੈ ਤੁਹਾਡੇ ਕੋਲ ਆ ਫਿਲਮ ਲੋਕਾਂ ਨੇ ਫਿਲਮ ਡਾਊਨਲੋਡ ਵੀ ਕਰ ਲਈ ਹੈ ਤੇ ਅੱਜ ਜਿਹੜੇ ਹੁਣ ਨਵਾਂ ਯੂਥ ਆ ਉਹ ਫਿਲਮ ਦੀ ਗੱਲ ਵੀ ਕਰ ਰਿਹਾ
0: And even as the controversy surrounding Satluj continues, the film has found an unexpected audience in rural Rajasthan. Watch this visual where Anupgarh district, an entire village, came together for a community screening on a giant screen, with locals saying that the film's message on justice and human rights should reach more people. The event has now gone viral after actor Diljit Dosanjh shared pictures and videos from the screening on social media, reigniting the debate over the film and the calls to ban the lift.